ਤੇਰੀ ਮਾਤਾ ਮੇਰੀ ਬਾਣ ਸਗੀਆ ਮੈਂ ਇੱਕ ਉਧਰ ਮੈਂ ਲੋਟੀ ਚਾਰ ਸਾਲ ਕਾ ਫਰਕ ਉਮਰ ਮੈਂ ਵਾ ਵੱਡੀ ਮੈਂ ਛੋਟੀ ਤੇਰਾ ਤੇ ਕੋਈ ਦੋਸ ਨਹੀਂ ਮੇਰੀ ਗਲਤੀ ਹੋ ਗਈ ਮੋਟੀ।